0: ਲਿਖ ਲਿਖੇ ਤੁਮੇ ਸਰ ਕੀ ਤੁਮੇ ਸੋ ਮਹਲਾ ਪਹਿਲਾ
1: ਵਾਹਿਗੁਰੂ ਆਪਣੇ ਨਿਰਹਾਰੀ ਸਦਵਾਰ ਜਿਨ ਮਾਨਸ ਦੇ ਦੇਵ ਦੇਖੀਏ ਕਰਤਨਾ ਦਾ।

ਵਿਸਮਾਦ ਦੇ ਕਿਆ ਹਾਜ਼ਰ ਹਜ਼ੂਰ ਵੇਖ ਉਡਾ ਦਿਆ ਵਿਸਮਾਦ ਨਾਨਕ ਪੂਰੇ ਭਾਗ।

0: ਜਾਨ ਨਾ ਕਰੀ ਟੁੰਡਿਆ ਕਤਲਾ ਕਰਿਆ ਸਾ ਪਰ ਮੇਰੇ ਤਾਂ ਪਾਈਆ
1: ਹੋਰ ਹਕਮਤ ਹੁਕਮ ਅਖਬਾਰ ਪੌੜੀ ਨਜ਼ਰ ਕਰੇ।

0: ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੂਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸਜਾਰ ਕੂੜਿਆਰ, ਹਾਂ ਵਿੱਚ ਪਾਪਨ ਵਿਚਾਰ, ਹਾਂ ਵਿੱਚ ਨਰਕ ਸੁਰਗਤਾਰ, ਹਾਂ ਵਿੱਚ ਅਸਿਆਂ ਵਿੱਚ ਰੋਵੈ, ਹਾਂ ਵਿੱਚ ਪਰੀਆਂ ਵਿੱਚ ਦੋਵੈ, ਹਾਂ ਵਿੱਚ ਜਾਤੀ ਜਨਸੀ ਘੋਵੈ, ਹਾਂ ਵਿੱਚ ਮੁਰਖਾਂ ਵਿੱਚ ਸਿਆਣਾ ਮੁੱਖ ਜੀ ਸਾਰ ਨਾ ਜਾਣਾ,
1: ਹਾਂ ਵਿੱਚ ਪਾਇਆ, ਹਾਂ ਵਿੱਚ ਹੋਵੇ ਕਰ ਜੰਤੂ ਪਾਇਆ, ਹੋ ਮੈਂ ਪੂਜਿਆ ਤਾਂ ਦਰ ਸੂਜੈ ਗਿਆਨ ਹੋਣਾ ਕੱਖ ਸੂਜੈ।

0: ਮਹੱਲਾ ਪਹਿਲਾ ਖੇਤਾਂ ਦੀਪਲਾ ਮੰਡਲਾ ਖੰਡਾ ਬ੍ਰਹਮੰਡਾ ਅੰਡੇ ਜੇਰੇ ਜੁਪਿਆ ਖਾਣੀ ਸਿੰਧਿਆ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨਮ ਪਾ ਕੇ ਸੰਭਾਲੇ ਸੋਨਾ ਹੈ ਜਿਨ ਕਰਦੇ ਕਰਨਾ ਕੀ ਹੈ ਚਿੰਤਾ ਵਿਕਣੀ ਦਾ ਹੈ ਸੋ ਕਰਦਾ ਚਿੰਤਾ ਕਰੇ ਜਿਨੋ ਪਾਇਆ ਜਗ ਜਿਸ ਜੋ ਹਰੀ ਸਵਸਥ ਸੇ ਤਿਸ

ਦੀ ਰੋਟੀ ਖਾਧੀ ਏ ਕਹਿਣ ਲੱਗਾ ਹਾਂ। ਨਾਮ ਜਪਿਆ ਕਹਿੰਦਾ ਨਹੀਂ ਬਈ, ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪਾਠ ਕੀਤਾ ਹੀ ਕਹਿੰਦਾ ਨਹੀਂ। ਆਖਿਆ ਕਹਿੰਦੇ ਨੇ ਕੁੱਤੇ ਤੇ ਤੇਰੇ ਵਿੱਚ ਫਰਕ ਕੀ ਹੈ। ਜਿਵੇਂ ਉਸਨੇ ਝੂਠੇ ਭਾਂਡਿਆਂ ਵਿੱਚ ਮੂੰਹ ਮਾਰਤਾ, ਤੇਰੇ ਮੁੱਖ ਵਿੱਚ ਵੀ ਝੂਠ ਹੈ। ਹਜ਼ੂਰ ਬਚਨ ਕਰਦੇ ਨੇ।

ਰਹਿੰਦੇ ਨੇ ਮੁਰਦੇ ਦੇ ਉੱਤੇ ਕਿਤਨਾ ਹੀ ਸੋਹਣਾ ਕੱਪੜਾ ਪਾ ਦਿਓ ਪਰ ਕਹਿੰਦੇ ਉਸ ਨੂੰ ਖੱਪਣ ਹੀ ਨੇ ਕਿਤਨਾ ਸ਼ਿੰਗਾਰ ਕਰ ਦਿਓ ਪਰ ਮੁਰਦੇ ਦੀ ਕੋਈ ਕੀਮਤ ਨਹੀਂ ਮੁਰਦਾ ਮੁਰਦਾ ਹੀ ਹੈ ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਜੋ ਇਨਸਾਨ ਸਮਝਦਾ ਮੈਂ ਕੱਪੜੇ ਬੜੇ ਸੁੰਦਰ ਪਾਏ ਹੋਏ ਨੇ ਉਹ ਤਾਂ ਮੁਰਦੇ ਦੇ ਉੱਤੇ ਸ਼ਿੰਗਾਰ ਹੈ ਹਜ਼ੂਰ ਬਚਨ ਆਖਦੇ ਨੇ।

ਅਸੀਂ ਇੱਥੋਂ ਦੇ ਸਟੋਰਾਂ ਵਿੱਚ ਵੇਖਿਆ ਹੈ, ਪਤਾ ਨਹੀਂ ਕਿਤਨੇ ਵਿਟਾਮਿਨ ਦੀਆਂ ਗੋਲੀਆਂ ਭਰੀਆਂ ਨੇ, ਕਿਧਰੇ ਏ, ਕਿਧਰੇ ਬੀ, ਕਿਧਰੇ ਸੀ, ਡੀ, ਹਰ ਮਨੁੱਖ ਖਾਂਦਾ ਹੈ। ਜਿਸ ਵਿਟਾਮਿਨ ਦੀ ਕਮੀ ਹੈ, ਖਾਣ ਪੀਣ ਦੀ ਕਮੀ ਕੋਈ ਨਹੀਂ, ਰੱਜ ਕੇ ਖਾ ਰਿਹਾ ਬੰਦਾ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਤੂੰ ਜਿਤਨੇ ਮਰਜ਼ੀ ਰਸ ਖਾ, ਇਹਨਾਂ ਵਿੱਚ ਤਾਕਤ ਨਹੀਂ ਮਿਲੇਗੀ, ਇਹ ਤਾਂ ਰੋਗ ਬਣ ਕੇ ਨਿਕਲਣਗੇ ਜੇ ਤੇਰੇ ਹਿਰਦੇ ਦੇ ਅੰਦਰ ਨਾਮ ਨਹੀਂ ਆਇਆ। ਪਾਤਸ਼ਾਹ ਕਿਤਨੀ ਦਾਅਵੇ ਨਾਲ

ਸਭ ਕੂੜ ਦਾ ਪਸਾਰਾ ਹੈ ਜੋ ਅਡੰਬਰ ਮਨੁੱਖ ਤੂੰ ਰਚਿਆ। ਪਾਤਸ਼ਾਹ ਕਹਿੰਦੇ ਨੇ ਇੱਕ ਅਡੰਬਰ ਕੇ ਲੱਖਾਂ ਅਡੰਬਰ ਰਚ ਲੈ, ਅਖੀਰ ਨਤੀਜਾ ਕੀ ਨਿਕਲੇਗਾ।

ਨਾਮ ਮਿਲੇਗਾ ਉਹਨਾਂ ਨੂੰ ਜਿਨ੍ਹਾਂ ਨੂੰ ਵਾਹਿਗੁਰੂ ਆਪ ਦੇਵੇਗਾ। ਹੁਣ ਅਸੀਂ ਆਖਾਂਗੇ ਜਦੋਂ ਦੇਵੇਗਾ ਲੈ ਲਾਂਗੇ, ਨਹੀਂ ਤੂੰ ਰੋ ਅਰਦਾਸ ਕਰ, ਪਾਤਸ਼ਾਹ ਜੇ ਨਹੀਂ ਲਿਖਿਆ ਲਿਖ ਦੇ। ਇਤਨਾ ਤੇ ਤੂੰ ਕਰ ਸਕਦੇ, ਉਹਦੀ ਕਲਮ ਨਾਲ ਪਿਆਰ ਕਰ, ਉਹਨੂੰ ਚੁੰਮ, ਉਹਨੂੰ ਅਰਦਾਸ ਕਰ। ਦਾਤਾ ਜੇ ਲੇਖ ਨਹੀਂ ਲਿਖਿਆ

ਆ ਕੇ ਲਿਖਣਾ ਮੈਂ ਤੈਨੂੰ ਬਹਾਲ ਲਿਆ ਉੱਥੇ ਸੱਚੋ ਵੀ ਸਿਲੀਬ੍ਰੇਟਰ ਵਕੜ ਵੀ ਸੰਭਾਲਿਆ ਥਾਂ ਨਾ ਪਾਣ ਕੂੜਾ ਮੁਕਾ ਲਿਆ ਜੋ ਚਲਿਆ ਤੇਰੇ ਨਾਗਰਿਕ ਤੇ ਸੇਜ

ਸਮਾਧਕ ਨਿਖੇ ਦੇ ਵਿਦਾਨ ਸਮਾਧਕ ਵਿਸ਼ਵਾਸ ਖਾਣੀ ਵਿਸ਼ਵਾਸ ਸਾਧ ਲਗੇ ਰਾਣੀ ਵਿਸ਼ਵਾਸ ਜੋ ਵਿਸ਼ਵਾਸ ਵਿਜੋ

0: ਤੈਵ ਜਗਨ ਕਟੇ ਬੇਕਾਰ ਤੈਵ ਚੱਲੀ ਰੱਬੀ ਪਾਰ ਪੈਵ ਤੈਵ ਜੈ ਤਮਨ ਦੁਆਰ ਪੈਵ ਇੰਦ ਸ੍ਰੀ ਸਰਪਾਰ ਪੈਵ ਚ ਰਾਜਾ ਤਮਨ ਦੁਆਰ ਪੈਵ ਸੂਰ ਪੈਵ ਚੰਦ ਕੋਟ ਕਰੋੜ ਕਲਪਨਾ ਪੈਵ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾਣਿਆ
1: ਪੈ ਵਿੱਚ ਮਹਾਂ ਵਸੂਰ ਪੈ ਵਿੱਚ ਆਵੇ ਜਾਵੇ ਪੂ ਸਗਲੇ ਆਪਾਂ ਲਿਖਿਆ ਸਗਲੇ।

ਆਇਕੜੇ ਬਦਾਬੇ ਰਾਜੇ ਰਾਣੀਆਂ ਬੋਲੇ ਅਲਪਤਾ ਲਕਟਕਿਆ ਕਿ ਮੁੰਦਰ ਲਕਟਕਿਆ ਕਿ ਹਾ ਜਿੱਤ ਪਈਏ ਨਾਨਕਾ ਸਿਹਤ ਨੂੰ ਹੋਵੇ ਸ਼ਾਦ ਗਿਆ ਨਗਲ ਕਿਤਨਾ ਕਿਹੜਾ ਸੰਗਤ ਜਿੱਤ ਪਈਏ ਹੋ

ਸ਼ੋਗਲਾ ਪਹਿਲਾਂ ਮੁਸਲਮਾਨ ਸ਼ਿਫਤ ਸਰੇਗਤ ਪੜ ਪੜ ਕਰੇ ਵਿਚਾਰ ਬੰਦੇ ਸਿਰੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹ ਇਸਲਾਮ ਦਸੂ ਅਪਾਰ ਕੀਰਤ ਨਾਰਾਇਣ ਦਾ ਪੂਰਾ ਗੁਰਬਾਸ ਬੋਕਾਰ ਜੋਗ ਸੁਣਦੇ ਤਿਲਕ ਨਾਮ ਕਰਤਾਰ ਸੁਖ ਮੁੱਠ ਨਾਮ ਨੇ ਨਿਕਾਇਆ।

0: ਹੋਂਬ ਚ ਆਇਆ ਹੋਂਬ ਚ ਗਿਆ ਹੋਂਬ ਜਮਿਆ ਹੋਂਬ ਚ ਮੂਆ ਹੋਂਬ ਦਿੱਤਾ ਹੋਂਬ ਚ ਲਿਆ ਹੋਂਬ ਚ ਖਟਿਆ ਹੋਂਬ ਗਿਆ ਹੋਂਬ ਚਾਰ ਕੁੜਿਆ ਹੋਂਬ ਚ ਪਾਪ ਮਚਾਰ ਹੋਂਬ ਤੇਰੇ ਫਿਰ ਉਤਾਰ ਹੋਂਬ ਤੇ ਸਿਉਂ ਚ ਰੋ ਗਏ ਹੋਂਬ ਚ ਫੜੀ ਗਏ ਹੋਂਬ ਚ ਤੂ ਲੈ
1: ਹੋਂਬ ਤੂੰ ਕਮ ਸਿਆਣਾ ਮੁਸਾ ਹੋਂਬ ਚ ਮਾਇਆ ਮਛਾਇਆ ਹਮ ਇੱਕ ਜੰਦ ਪਾਇਆ।

ਹੋ ਮੈਂ ਜਾਤੇ ਹੋ ਮੈਂ ਤੈਨੂੰ ਕਮਾਏ ਹੋ ਮੈਂ ਬੰਦਾ ਫਿਰ ਵਰਜੋਂ ਨਹੀਂ ਪਾਏ ਹੋ ਮੈਂ ਕਿਤੋਂ ਪਜਾਏ ਕਿਸਨ ਮੈਂ ਜਾਏ ਹੋ ਮੈਂ ਹੁਕਮ ਹੈ ਭਈਏ ਕਿਸ ਤਰ੍ਹਾਂ ਆਏ ਹੋ ਮੈਂ ਦਿਲ ਰੋਗ ਹੈ ਦਾਰੂ ਪੀ ਸਮਾ ਕਿਰਪਾ ਕਰ ਜਾ ਆਪਣੇ ਤਾਂ ਗੁਰੂ ਕਾ ਸ਼ਿਵ ਕੁਮਾਰ ਨਾਨਕ ਕਹਿ ਸੁਣੋ ਜਨੋ ਇੱਕ

ਮਹਲਾ ਪਹਿਲਾ ਲਖ ਲਿਖੀਆਂ ਚੰਗੀਆਂ ਲਖਪੁਨਾ ਪਰਵਾਨ ਲਖਤ ਪੂਰਤੀ ਥਾਂ ਲਖ ਸੂਰਤ ਸੰਗਰਾਮ ਰਣ ਮੈਂ ਝੂਟੇ ਫਰਾਂ ਲਖਸੂਤੀ ਲੱਗ ਜਾਣ ਤੈਨ ਪੜੀ ਪਾਠ ਫਰਾਂ ਇਹ ਜਿਨ ਕਰਕੇ ਕਰਨਾ ਕੀਆ ਲਿਖਿਆ ਵੰਡਾਉਣ ਨਾਨਕ ਮਤ ਮਿਥਿਆ ਕਰਮ ਸੱਚਾ ਨਿਸ਼ਾਨ ਸਾਹਿਬ ਜਿਨ ਸੱਚ ਤੋਂ ਸੱਚ ਵਰਤਾਇਆ ਸੱਚ ਕੁਮਾਇਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ।

ਸਤਿਕਾਰ ਜੋਗਲ ਪਹਿਲਾਂ ਸਤਿਕਾਲ ਕੂੜ ਵਸਿਆ ਕਲ ਕਾਲ ਖਵੇਦਾਰ ਵਿਊ ਵਿੱਚ ਬਦਲੇ ਗਏ ਅੱਗੋ।

0: ਸਤਿ ਕਰਤਾਰ ਜੀ ਮੈਂ ਪਹਿਲਾਂ ਦੁਖਦਾਰ ਹੂੰ ਸ਼ੁਕਰੋਗ ਪਿਆ ਜਾਂਚ ਕਦਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਜਾਂ ਕਈ ਨਾ ਹੋਈ ਬਿਲਹਾਰੀ ਕੁਝ ਦੱਸਿਆ ਕਿਰਾਂ ਜਾਇ ਲਿਖਿਆ ਜਾਤ ਮੈਂ ਜੋਤ ਮੈਂ ਜਾਤਾ ਅਗਲ ਕਲਾ ਪ੍ਰਭੂ ਦਿਆ ਤੂੰ ਸੱਚਾ ਸਾਹਿਬ ਸਿਖਵਾ ਲਿਓ ਜਿਨ ਕੀਤੀ ਸੋ ਪਾ
1: ਕੌਣ ਕਰਤੇ ਕੀ ਬਾਤਾਂ ਜੋ ਕੁਛ ਕਰਨਾ ਸੋ ਕਰਿਆ ਮਹਲਾ ਦੂਜਾ

0: ਗੱਜ ਬਣਾ ਸਾਡਾ ਵਾਰੀ ਪੌੜੀ
1: ਪੜਿਆ
0: ਹੋਵੇ ਗੁਨਾਹਗਾਰ ਤੋਂ ਉਮੀ ਸਾਧਨਾ ਮਾਰ ਕੇ ਜੀ ਹਾਂ ਕਾਲੇ ਕਾਲਨਾ ਤੇ ਵੀ ਹੋਣਾ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਦਾਂ ਕਦੇ ਹਾਰ ਗਏ ਪੜਿਆ ਚ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੂੰਹ ਥੱਲੇ ਅੱਗੇ ਮਾਰ ਗਏ ਆਪ ਸਤਨਾਮ ਸ੍ਰੀ ਵਾਹਿਗੁਰੂ ਜਿਨ ਮਸਤੀ ਕੁਤੋਰੋ

ਨਾਨਕ ਮੇਰੇ ਸਰੀਰ ਕਾ ਇਹ ਕਿਹੜਾ ਤਿੱਖ ਦਵਾ ਦੁੱਖ ਦੁੱਖ ਫੇਰ ਬਣਾਈਏ ਗਿਆਨੀ ਬੁੱਝਦਾ ਸਤਿਗੁਰ ਦੀ ਧੋਖਾ ਧਰਮ ਗਿਤਵਾ ਉੱਥੇ ਤੇਰਾ ਜਿੱਤ ਕਾ ਜੋਰ ਗਿਤਵਾ ਦੁਆਪਰ ਤਪੇ ਕਾ ਸਤ ਗਿਤਵਾ ਕਲਯੁਗ ਸੰਕਾ ਮੂਲ ਗਿਤਵਾ ਸ਼ਾਮ ਕੇ ਸੰਤ ਸੁਆਮੀ ਸਤਨਾ ਸਾਚ ਰਹੇ।

ਕੌੜੀ ਕੱਪੜੀ ਸਾਵਣਾ ਚੜ੍ਹਦੀ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਮ ਦੇਰਾ ਪੀੜੇ ਅੱਗੇ ਜਾਵਣਾ ਨੰਗਾ ਦੋਸਤ ਚਾਲਿਆ ਅੱਜ ਸਿਖਰ ਡਰਾਵਣਾ ਪਰ ਔਗੁਣ ਪਛੁਤਾਵਣਾ ਅਕਸਤਰਾਮ ਸ੍ਰੀ ਵਾਹਿਗੁਰੂ।

0: ਗੱਡੀ ਸਤਵੱਟ ਇਹ ਜਨੇਵ ਜੀ ਕਹਿ ਤਾਂ ਪਾਂਡ ਕੱਤ ਨਾ ਹੋਏ ਟੁੱਟੇ ਨਾਮ ਲੱਗੇ ਨਾਏ ਜਲੇ ਨਾ ਜਾਏ ਤਨ ਸਮਾਨ ਸਨਾਨ ਕਾ ਜਿਗਲ ਚੱਲੇ ਪਾਏ ਚੁੱਪ ਮੋਲਣਾ
1: ਚੜਾਈਆਂ ਗੁੱਟ ਮੱਟੀਆਂ ਉਹ ਮੂੰਹ ਚੜ ਪਿਆ ਨਿੱਤ ਅੱਗਾ ਕਿਹਾ ਲੱਕ ਚੋਰੀਆਂ।

ਨਾਨਕ ਤੰਗਾ ਤੁੱਤੇ ਜੇ ਤੱਕ ਹੋਵੇ ਜੋਰ ਨਾਏ ਮਨੀਏ ਪਤੂ ਬਜਾ ਸਾਲ ਆਏ ਸਚੂ ਨਰਗਿੰਦਰ ਪਾਈ ਜੇ ਤੱਕ ਦੂਸ ਪੂਜ ਤਗਨੇ ਦੀ ਤਗਨੇ ਨਾਰੀ ਪਰ ਕੇ ਤੂੰ ਤੇ ਵੈਨ ਲੜ ਤਗਨੇ ਪਈ ਤਗਨੇ ਦੀ ਤਗਨੇ ਜੇ ਮੈਂ ਤਗਨੇ ਜੇ ਮੈਂ ਲੱਗਾ ਤੇ ਵੱਤੇ ਬੱਟਾ ਗਿਆ ਵਰਾ ਕੱਤੀ ਲੈ ਪਾੜ ਕਰੇ ਬਿਆ ਕਰ ਕਾਗਲ ਤੇ ਚਰਾਸ ਨੂੰ ਵੇਖੋ ਲੁਕਾਏ ਬਣਾ ਤਨਾਂਦਾ ਨਾ ਉਸਤਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰ ਤੇ ਸਾਹਿਕਾਰ ਕਰਾਏ ਸੀ ਸੋ ਸਿੱਖ ਸਿਰਾ ਕਰੇ ਜਿਸ ਨੂੰ ਮਨਾਏ ਸੀ ਹੁਕਮ ਨਹੀਂ ਹੋਵੇ ਪ੍ਰਵਾਨ ਤੱਕ ਮੈਂ ਕਮਲ ਪਾਏ ਸੀ ਮੈਂ ਭਾਵੇਂ ਕੋਈ ਕਰੇ ਮਤਲਬ ਜੈ ਸੋਫਲ ਪਾਏ ਸੀ ਤਾਂ ਦਰਗਾਹ ਪੈਦਾ ਜਾਏ ਕੋਈ ਦਾਗ ਦਾਗ ਜੀ ਨਾ ਜੀ ਕੇ ਦੀ ਕੋ ਪਾ

0: ਸ਼ੋਭਨਾ ਪਹਿਲਾ ਜੇ ਮੁਆਵਜ਼ਾ ਕਰਮੋਇਆ ਕਰਮੇ ਪਿਤਰੀ ਦੇ ਅੱਗੇ ਵਸਿਆ ਨੀ ਪਿਤਰੀ ਤੋੜ ਕਰੇ ਵੱਡਾ ਦਲਾਲ ਕੇ ਉੱਥੇ ਕਰੇ ਨਾਨ ਕੱਗੇ ਸੋ ਮਿਲੇ
1: ਜਦੋਂ ਸਿੰਘਾਂ ਨੀ ਆਵੇ ਬਾਰਬਾਰ ਜੂਠੇ ਜੂਠਾ ਮੁਕ ਵਸੇ ਨਿਤੇ ਤੋਂ ਖਵਾਰ ਸੁੱਚੇ ਨਾ ਕੀਏ ਬੈਂਜ ਪਿੰਡਾਂ ਤੋਂ ਸੁੱਚੇ ਸਹੀ ਨਾਨਕਾ ਚਿੰਨ ਮਨ ਵਸਿਆ।

0: ਨਹੀਂ ਕਰਨਾ ਕਿ ਕਲਾਪੇ ਹੀ ਤੇਦਾਰੀਏ ਦੇਖੀ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਏ ਜੋ ਆਜ ਤੱਕ ਸਭ ਕੋਈ ਆਈ ਵਾਰੀ ਜਿਸਕੇ ਜੀ ਪੁਰਾਣੇ ਕੋ ਸਾਹਿਬ ਨੂੰ ਸਾਰੀਏ ਆਪਣਾ ਆਪਣਾ
1: ਆਪੇ ਹੀ ਕਾ ਸਵਾਰ।

ਸੁਮੇ ਤੂੰ ਦੇਖ ਲੀ ਸਾਥੀ ਤੂੰ ਦਿਲ ਗਜਾ ਮੈਨ ਕਸ ਕੱਟ ਗਏ ਸਤੀ ਰੇ ਸਮਾਰ ਚੰਗੇ ਚੰਗਾ ਕਰ ਮਨੇ ਮੰਦੇ ਮੰਦੋ ਅੱਜ ਕੀ ਰਾਤੀ ਦਿਲ ਚ ਬੱਤੇ ਸੂ।

ਵੀ ਨਾਮ ਸੰਤਨ ਜਾਪਦੇ ਹਨ ਸਾਥੇ ਪਾਰਾਵਾਰ ਆਪਦਾ ਸਾਥੀ ਖਿਰਾਬ ਕਿਰਾਏ ਮਾਰ ਇੱਕ ਨਾ ਗਲੀ ਜ਼ੰਜੀਰੀਆਂ ਤੁਰੀ ਚੜੇ ਵਿਸਾਰ ਆਪ ਕਿਰਾਏ ਕਰੇ ਆਪ ਹੋ ਕੈਸ਼ੋ ਕਰੀ ਪਾਰ ਨਾਨਕ ਕਰਨਾ ਜਿਨ ਕੀ ਆ ਫਿਰ ਤੁਸੀਂ ਕਰਨੀ ਸਾਰ ਅਕਸ਼ਤ ਨਾਮ ਸ਼੍ਰੀ ਵਾਹਿਗੁਰੂ।

Manam.

Thank you.

ਮੇਰਾ ਤਨ ਗੁਰੂ ਨਾਨਕ ਪਾਤਸ਼ਾਹ ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਜਾ ਰਹੇ ਸੋਲਾ ਕਲਾ ਸੰਪੂਰਨ ਚੱਲਿਆ ਅਨੰਤ ਕਲਾ ਹੋਏ ਠਾਕੁਰ ਛੱਡ ਤ੍ਰੇਤੇ ਯੁਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਇਹਨਾਂ ਕੋਲ 14 ਕਲਾ ਕਲਾ ਕਹਿੰਦੇ ਸ਼ਕਤੀ ਨਿਰੰਕਾਰ ਦੀ ਸ਼ਕਤੀ ਤ੍ਰੇਤੇ ਯੁਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ 14 ਕਲਾ ਦੁਆਪੁਰ ਯੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ 16 ਕਲਾ ਲੈ ਕੇ ਆਏ ਪਰ ਨਿਰੰਕਾਰ ਦੀ ਸਾਰੀ ਸ਼ਕਤੀ ਦਾ ਮਾਲਿਕ ਕੌਣ? ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ ਬਾਣੀ ਲਿਖਿਆ ਅਨੰਤ ਕਲਾ ਜਿਹਦੀ ਗਿਣਤੀ ਮਿਣਤੀ ਕੋਈ ਜਿਸ ਤਰ੍ਹਾਂ ਵਾਹਿਗੁਰੂ ਬੇਅੰਤ ਹੈ ਉਸਦੀ ਸ਼ਕਤੀ ਵੀ ਬੇਅੰਤ ਹੈ ਉਸ ਸ਼ਕਤੀ ਨੂੰ ਲੈ ਕੇ ਅਰਸ਼ਾਂ ਤੋਂ ਹਰਸ਼ਾਂ ਤੇ ਮਾਤ ਲੋਕ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਪ ਨਿਰੰਕਾਰ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਬਣ ਕੇ ਸਾਹਿਬਾਂ ਨੇ ਤੱਕਿਆ ਸੰਸਾਰ ਰੋਗੀ ਹੈ ਮਾਤ ਲੋਕ ਦੇ ਰਹਿਣ ਵਾਲੇ ਇਨਸਾਨ ਸਾਰੇ ਰੋਗੀ ਕਿਸੇ ਨੂੰ ਕੋਈ ਦੁੱਖ ਹੈ ਕਿਸੇ ਨੂੰ ਕੋਈ ਦੁੱਖ ਤੋ ਜਗਤ ਦੀ ਹਾਲਤ ਨੂੰ ਤੱਕ ਕੇ ਹਜ਼ੂਰ ਅੱਜ ਜਾ ਰਹੇ ਹਨ ਜਾ ਰਿਹਾ ਹੈ ਸੱਚਾ ਵੈਦ ਅਰੋਗੀ ਮਨਾਂ ਨੂੰ ਅਰੋਗ ਕਰਨਾ ਦੁਖੀ ਜਨਤਾ ਨੂੰ ਸੁੱਖ ਦੇਣਾ ਹਉਮੈ ਰੋਗ ਮਾਨੁਖ ਕੋ ਦਿੰਦਾ ਕਾਮ ਰੋਗ ਮੈਂਗਲ ਬਸਤੀਨਾ ਦ੍ਰਿਸ਼ਟ ਰੋਗ ਪਚਮੂਏ ਪਤੰਗਾ ਨਾਦ ਰੋਗ ਖਪ ਗਏ ਫੁਰੰਗਾ ਹਜ਼ੂਰ ਕਹਿੰਦੇ ਜੋ ਜੋ ਦੀਸ ਹੈ ਸੋ ਸੋ ਅਨੁਭੂਤੀ ਹਰ ਕੋਈ ਜੋ ਜੋ ਦੀਸ ਹੈ ਸੋ ਸੋ ਰੋਜੀ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਕਿਸੇ ਨੂੰ ਕੋਈ ਦੁੱਖ ਲੱਗਾ ਕਿਸੇ ਨੂੰ ਕੋਈ ਜਿਹਦੇ ਕੋਲ ਮਾਇਆ ਨਹੀਂ ਹੈ ਉਹ ਵੀ ਦੁਖੀ ਕਈਆਂ ਕੋਲ ਬਹੁਤੀ ਆ ਗਈ ਹੈ ਉਹ ਵੀ ਜਿਹਦੇ ਕੋਲ ਮਾਇਆ ਨਹੀਂ ਉਹ ਵੀ ਰਾਤ ਦਿਨ ਹਾਏ ਮਾਇਆ ਦੀ ਕਲਪਨਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹ ਵੀ ਅਜੂਰ ਬਾਣੀ ਫਰਮਾਉਂਦੇ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਹਦੇ ਕੋਲ ਨਹੀਂ ਉਹ ਮਾਇਆ ਚਾਹੁੰਦਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹਨੂੰ ਨੀਂਦ ਨਹੀਂ ਆਉਂਦੀ ਕਿ ਕਿਧਰੇ ਮਾਇਆ ਦੇ ਲਾਲਚ ਵਿੱਚ ਚੋਰ ਆ ਕੇ ਮੇਰਾ ਸਿਰ ਹੀ ਨਾ ਵੜ ਦੇ ਉਹਨੂੰ ਰਾਤੀ ਨੀਂਦ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਔਰ ਬਣਤਾ ਜਿਹਦੇ ਕੋਲ ਨਹੀਂ ਉਹ ਵੀ ਦੁਖੀ ਜਿਹਦੇ ਕੋਲ ਹੈ ਉਹ ਵੀ ਜਿਹਦੇ ਘਰ ਪੁੱਤਰ ਨਹੀਂ ਹੈ ਉਹ ਵੀ ਦੁਖੀ ਰਾਤ ਦਿਨ ਅਰਦਾਸਾਂ ਕਰਦਾ ਵਾਹਿਗੁਰੂ ਮੈਨੂੰ ਪੁੱਤਰ ਦੀ ਦਾਤ
ਪਰ ਕਈ ਪੁੱਤਰਾਂ ਤੋਂ ਵੀ ਤੰਗ ਹੈ। ਪਿਆਰੀ ਸਾਹਿਬ ਜਿਹਦੇ ਘਰ ਪੁੱਤਰ ਨਹੀਂ ਉਹ ਵੀ ਦੁਖੀ, ਤੇ ਜੇ ਪੁੱਤਰ ਨਲਾਇਕ ਹੋ ਗਿਆ ਮਾਤਾ ਪਿਤਾ ਤੰਗ ਦੁਖੀ, ਜਿਹਦੇ ਘਰ ਹੈ ਉਹ ਵੀ ਦੁਖੀ ਜਿਹਦੇ ਘਰ ਨੇ। ਕੋਈ ਸ਼ੁੱਧ ਅਤੇ ਮਾਣ ਵਡਿਆਈ ਵਾਸਤੇ ਧਰਮ ਦਾ ਸਾਰੀ ਦੁਨੀਆਂ ਜੋ ਜੋ ਦਿਸ ਹੈ ਸੋ ਸੋ ਰੋਗੀ, ਕਿਸੇ ਨੂੰ ਤਨ ਦਾ ਰੋਗ ਲੱਗਾ ਕਿਸੇ ਨੂੰ ਮਨ ਦਾ ਰੋਗ ਲੱਗਾ, ਪਰ ਅਰੋਗ ਕੌਣ ਹੈ ਇਸ ਦੁਨੀਆਂ ਵਿੱਚ ਅਰੋਗ ਕੌਣ ਹੈ? ਤੋ ਹਜ਼ੂਰ ਫਰਮਾਉਂਦੇ ਬਾਣੀ ਜੋ ਜੋ ਦਿਸ ਹੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਅਰੋਗ ਸਤਿਗੁਰੂ। ਅਰੋਗ ਕੌਣ ਹੈ? ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ। ਅੱਜ ਅਰੋਗ ਦਾਤਾ ਦੁਨੀਆਂ ਨੂੰ ਅਰੋਗ ਕਰਨ ਵਾਸਤੇ ਜਾ ਰਿਹਾ, ਪਿੱਛੇ ਮਰਦਾਨਾ ਮੋਢੇ ਤੇ ਰਵਾਬ ਭਰਿਆ, ਸੋਚਾਂ ਤੇ ਦਲੀਲਾਂ ਤੁਰਿਆ ਜਾ। ਮਰਦਾਨਾ ਸੋਚਦਾ ਪਤਾ ਨੀ ਮਾਲਿਕ ਕਿਧਰ ਜਾ, ਕਾਫੀ ਸਮਾਂ ਹੋ ਗਏ ਤੁਰੇ ਹੀ ਜਾਂਦੇ। ਉਹਨਾਂ ਨੂੰ ਲੋਕੀ ਬੁਰਾ ਵੀ ਕਹਿੰਦੇ ਮੰਦਾ ਵੀ ਕਹਿੰਦੇ, ਪਰ ਉਹ ਆਪਣੇ ਸੱਚੇ ਰਸਤੇ ਤੇ ਚੱਲਦੇ ਹੀ ਨੇ। ਮਰਦਾਨੇ ਉਦਾਸ ਨਾ, ਮਰਦਾਨੇ ਕਾਬਰ ਨਾ, ਤੂੰ ਕਹੋ ਮੇਰਾ ਨਿਰੰਕਾਰ ਇਹਦਾ ਵੀ ਪਲਕ। ਮਰਦਾਨੇ ਨੇ ਕਿਹਾ ਮਹਾਰਾਜ ਇਸ ਪਾਪੀ ਦਾ ਭਲਾ, ਜੇ ਮੇਰਾ ਬੋਲਿਆ ਰੱਬ ਸੁਣਦਾ ਹੋਵੇ ਮੈਂ ਤਾਂ ਕਹਾਂਗਾ ਇਸ ਹੰਕਾਰੀ ਨੂੰ ਰੱਬ ਉੱਥੇ ਮਾਰੇ ਜਿੱਥੇ ਪਾਣੀ ਨਾ ਨਸੀਬ ਹੋਵੇ ਨਾ। ਉਹ ਮਰਦਾਨੇ ਤੂੰ ਕੀਰਤਨ ਕਰਨਾ, ਤੇਰੀ ਰਚਨਾ ਤੇ ਗੁਰਬਾਣੀ ਦਾ ਵਾਸਾ, ਜਿੱਥੇ ਗੁਰਬਾਣੀ ਦਾ ਵਾਸਾ ਹੈ ਉੱਥੇ ਨਿਰੰਕਾਰ ਦਾ ਵਾਸਾ। ਮਰਦਾਨੇ ਕਹੋ ਮੇਰਾ ਨਿਰੰਕਾਰ ਇਹਦਾ ਵੀ ਭਲਾ, ਬਾਬਾ ਇਹਦਾ ਭਲਾ। ਹਜ਼ੂਰ ਕਹਿਣ ਲੱਗੇ ਹਾਂ ਮਰਦਾਨੇ ਤੂੰ ਕਹੋ ਮੇਰਾ ਵਾਹਿਗੁਰੂ ਇਹਦਾ ਵੀ ਭਲਾ। ਬੁਰੇ ਨਾਲ ਸਭ ਬੁਰੀ ਕਰੇਂਦੇ ਮਾਫ ਕਰਨ ਕੇ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਦੇ। ਮਰਦਾਨੀ ਸਾਡਾ ਤੀਜਾ ਬਚਨ ਹੈ ਮੋੜ ਨਾ, ਤੂੰ ਵੀ ਕਹੋ ਮੇਰਾ ਨਿਰੰਕਾਰ ਇਹਦਾ ਭਲਾ ਕਰੇ, ਤੇ ਮੇਰੇ ਸਿੱਖ ਵੀ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰਨਗੇ ਤੇ ਕੀ ਕਹਿਣਗੇ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ। ਸਰਬਤ ਦਾ ਭਲਾ ਮੰਗਣ ਵਾਲਾ ਦੁਨੀਆਂ ਚ ਕੋਈ ਆਇਆ ਤਾਂ ਮੇਰਾ ਧੰਨ ਗੁਰੂ ਨਾਨਕ ਸਾਹਿਬ ਸਾਰਿਆਂ ਦਾ। ਸਾਹਿਬਾਂ ਨੇ ਬਾਣੀ ਕਿਹਾ ਸਭੇ ਜੀ ਸਵਾਲ, ਸਭੇ ਜੀ ਸਵਾਲ ਆਪਣੀ ਮਿਹਰ ਕਰ। ਗੁਰੂ ਨੇ ਸਾਰਿਆਂ ਦਾ ਪਲਾ, ਗੁਰੂ ਨਾਨਕ ਕਿਉਂ ਵੱਡਾ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਕਿਉਂ ਸਾਰਿਆਂ ਤੋਂ ਵੱਡਾ ਹੈ? ਪਹਿਲੀ ਸਾਹਿਬ ਸਿੰਘ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ ਪਿਆਰ ਕੀਤਾ। ਆਓ ਤੇਰੀ ਪੜ੍ਹੀ

ਭਾਈ ਗੁਰੂ ਨਾਨਕ ਨੂੰ ਵੱਡਾ ਕਵੇਗਾ, ਗੁਰੂ ਨਾਨਕ ਉਹਨੂੰ

ਸਾਰਿਆਂ ਤੋਂ ਵੱਡਾ ਗੁਰਮੈ ਕਿਉਂ ਵੱਡਾ ਹੈ? ਇਹ ਪਾਤਸ਼ਾਹੀ ਸਾਧ ਸੰਗਤ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਬਹੁਤੀ ਗਰੀਬੀ ਨਿਮਰਤਾ। ਦੁਨੀਆਂ ਕਿਹੜੀ ਚੀਜ਼ ਦਾ ਪੂਜਨ ਹੈ? ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਭੇਖ ਦਾ ਪੂਜਨ ਹੈ? ਨਹੀਂ, ਨਿਮਰਤਾ ਦਾ। ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਨਹੀਂ ਕਿਹਾ ਕਿ ਮੈਂ ਰੱਬ ਹਾਂ, ਮੈਂ ਗੁਰੂ ਹਾਂ। ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਆਪ ਨੂੰ ਨਾਨਕ ਵਿਚਾਰਾ ਪਿਆ ਕਹਿੰਦੇ, ਨਾਨਕ ਗਰੀਬ ਪਿਆ ਕਹਿੰਦਾ, ਨਾਨਕ ਸਾਧ ਪਿਆ ਕਹਿੰਦਾ। ਜਿੱਥੇ ਬਹੁਤੀ ਨਿਮਰਤਾ ਉੱਥੇ ਮਾਲਕ ਦੀ ਬਖਸ਼ਿਸ਼ ਕੀ ਜਾਏਗਾ। ਇਸ ਵਾਸਤੇ ਗੁਰੂ ਨਾਨਕ ਨੀਵੀਂ ਥਾਂ ਤੇ ਪਾਣੀ ਆਪਣੇ ਆਪ ਆ ਗਿਆ, ਆਪਸ ਤੋਂ ਜੋ ਜਾਣੇ ਨੀਚਾ ਸੋ ਗਰੀਏ। ਹਜ਼ਰਤ ਈਸਾ ਨੇ ਕਿਹਾ ਈਸਾਈਆਂ ਨੂੰ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਮੈਨੂੰ ਮਿਲੇ, ਮੈਂ ਰੱਬ ਦਾ ਦਰਵਾਜ਼ਾ। ਹਜ਼ਰਤ ਈਸਾ ਨੇ, ਮੈਂ ਰੱਬ ਦਾ ਦਰਵਾਜ਼ਾ, ਆਪਣੇ ਆਪ ਨੂੰ ਰੱਬ ਦਾ ਗੇਟ ਕੇ ਬਾਈਬਲ ਚ ਲਿਖਿਆ। ਹਜ਼ਰਤ ਮੁਹੰਮਦ ਆਪਣੇ ਆਪ ਨੂੰ ਪੈਗੰਬਰ ਕਹਿ ਕੇ ਤੇ ਕਹਿੰਦਾ ਮੇਰੀ ਉਮਤ ਮੇਰੀਆਂ ਭੇਡਾਂ। ਪਰ ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਮੈਂ ਗੁਰੂ ਤੇਰਾ ਧੰਨ। ਗੁਰੂ ਨਾਨਕ ਪਾਤਸ਼ਾਹ ਫਿਰ ਕੀ ਕਰਦਾ ਹੈ? ਜੇ ਕੋਈ ਵਿਛੜਿਆ ਹੋਇਆ ਸਾਈਂ ਤੂੰ ਮਿਲ ਜਾਂਦਾ, ਟੁੱਟਾ ਹੋਇਆ ਮਿਲਦਾ ਹੈ ਇਨਸਾਨ, ਤਾਂ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਆ ਬਾਈ ਤੈਨੂੰ ਵਾਹਿਗੁਰੂ ਨਾਲ ਜੋੜ ਦੇ। ਵਾਹਿਗੁਰੂ ਅੱਜ ਵੀ ਜੋੜਨ ਵਾਸਤੇ

ਸਾਰੇ ਨੇ ਵਾਹਿਗੁਰੂ ਜੀ ਸਾਰੀ ਸਾਧ ਸੰਗ ਦਾਸ ਅੱਗੇ ਵੀ ਬੇਨਤੀ ਕਰਦਾ ਜੇ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਆਇ ਤੇਰੀ ਪੜ੍ਹੀਏ ਨਾ ਸਾਰੀ।

ਕਮਰ ਕਟਾਰਾ ਬੰਕੜਾ ਬੰਕੇ ਕਾ ਹਸਵਾਰਾ ਗਰਵ ਨਾ ਕੀਜੇ ਨਾਨਕਾ ਮਤ ਸਿਰ ਆਵੀ ਕਰੋੜੀਆ ਤੂੰ ਕਿਹੜੀ ਚੀਜ਼ ਦਾ ਮਾਣ ਕਰਦਾ ਜਵਾਨੀ ਦਾ ਇਹ ਜਵਾਨੀ ਸਦਾ ਨਹੀਂ ਰਹੀ ਆਉਂਦੀ ਹੈ ਚਲੀ ਜਾ ਇਹ ਝੂਠਾ ਹਕੂਮਤ ਦਾ ਮਾਣ ਕਰਦਾ ਇਸ ਸੰਸਾਰ ਚ ਵੱਡੇ ਵੱਡੇ ਰਾਜੇ ਮਹਾਰਾਜੇ ਆ ਜਿਨ੍ਹਾਂ ਦਾ ਨਾਮੋ ਨਿਸ਼ਾਨ ਨਹੀਂ ਮਾਇਆ ਦਾ ਮਾਣ ਕਰਦਾ ਇਹ ਵੀ ਝੂਠਾ ਮਾਇਆ ਇਹ ਤਾਂ ਚੱਲਦਾ ਪਾਣੀ ਇਹ ਮਾਣ ਵੀ ਸੀ ਨਿਰੰਕਾਰ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਚੰਗੇ ਕੰਮ ਕਰਨੇ ਹਉਮੈ ਹੰਕਾਰ ਫਿਰ ਰਹੇ ਯਾਦ ਰੱਖ ਇੱਕ ਦਿਨ ਪਛਤਾ ਸਾਹਿਬਾਂ ਦਾ ਪਵਿੱਤਰ ਪਾਵਨ ਉਪਦੇਸ਼ ਇਸ ਵੇਲੇ ਕਰੋੜੀਏ ਨੇ ਸੁਣਿਆ ਪੱਥਰ ਵਰਗਾ ਮਨ ਪਾਣੀ ਕਾਠੀ ਸਿਰ ਤੋਂ ਰੱਖ ਦਿੱਤੀ ਦੂਜੀ ਛਿਨ ਵਿੱਚ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਰੋਣ ਲੱਗ ਪਾਤਸ਼ਾਹ ਮੈਨੂੰ ਬਖਸ਼ ਲਓ ਮੈਂ ਪਾਪੀ ਮੇਰੇ ਕੋਲੋਂ ਭੁੱਲ ਹੋ ਗਈ ਆਪਣੇ ਚਿਹਰੇ ਦੇ ਦਾਗ ਜਿਹੜੇ ਹਨ ਤਾਂ ਦਿਸਦੇ ਨੇ ਜੇ ਸ਼ੀਸ਼ੇ ਕੋਲ ਜਾਈਏ ਸ਼ੀਸ਼ੇ ਕੋਲ ਨਾ ਜਾਈਏ ਤਾਂ ਪਤਾ ਹੀ ਨਹੀਂ ਲੱਗਦਾ ਇਸੇ ਤਰ੍ਹਾਂ ਆਪਣੇ ਕੀਤੇ ਕਰਮ ਜਿਹੜੇ ਹਨ ਉਹਨਾਂ ਦਾ ਪਤਾ ਤਾਂ ਲੱਗਦਾ ਜੇ ਕਿਸੇ ਮਹਾਂਪੁਰਸ਼ ਦੇ ਦਰਸ਼ਨ ਹੋ ਜਾਣ ਮਹਾਂਪੁਰਸ਼ਾਂ ਦਾ ਜੀਵਨ ਸਾਫ਼ ਸ਼ੀਸ਼ਾ ਹੁੰਦਾ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰੀ ਜੋਤ ਬਾਬੇ ਦੇ ਦਰਸ਼ਨ ਕਰਕੇ ਕਰੋੜੀਆਂ ਰੋ ਰਹੀ ਘੁੱਬਾਂ ਮਾਰ ਕੇ ਰੋਈ ਜਾਂਦਾ ਤੇ ਕਹਿੰਦਾ ਪਾਤਸ਼ਾਹ ਮੇਰੇ ਬਖਸ਼ ਅਰਦਾਸ ਕਰ ਆਓ ਆਪਾਂ ਵੀ ਕਰੀਏ ਕਿਸ ਤਰ੍ਹਾਂ ਕਰੋੜੀਆਂ ਨਾਲੇ ਰੋਂਦਾ ਹੈ ਨਾਲੇ ਪਹਿਲਾਂ ਸਿਵਕ ਬੋਲੇਗਾ ਪਿੱਛੇ ਸਾਰੀ ਸੰਗਤ।

ਪਰ ਸਾਡੇ ਕੋਲੋਂ ਵੀ ਅਨੇਕਾਂ ਫੁੱਲ ਤੋਂ ਆਓ ਸਾਰੇ ਅੱਲਾ ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੀ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭ, ਜਿਸ ਸਿੱਖ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਸਮਝ।

ਸਤਿਕਾਰਯੋਗ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਸਵਾਨੇ ਹਯਾਤ ਅੰਦਰ, ਆਟੋਬਾਇਓਗ੍ਰਾਫੀ ਅੰਦਰ, ਆਤਮ ਕਥਾ ਲਿਖਦਿਆਂ ਹੋਇਆਂ ਇਹ ਸਤਰਾਂ ਆਪ ਕਲਮਬੰਦ ਕੀਤੀਆਂ ਨੇ, ਜਿਨ੍ਹਾਂ ਦਾ ਕੀਰਤਨ ਗੁਰੂ ਦੀ ਬਖਸ਼ਿਸ਼ ਤੇ ਆਪ ਸਭਸ ਦੀ ਅਸੀਸ ਨਾਲ ਹੋਇਆ ਹੈ। ਇਹਨਾਂ ਦੋਹਾਂ ਹੀ ਸ਼ਲੋਕਾਂ ਤੋਂ ਪਲੀ ਪਾਂਤ ਉਹ ਨਕਸ਼ਾ ਸੂਖਸ਼ਮ ਨੇਤਰਾਂ ਦੇ ਅੱਗੇ ਮੁਨਕਸ਼ ਹੋ ਜਾਂਦਾ ਹੈ, ਉਹ ਚਿੱਤਰ ਸਾਹਮਣੇ ਆ ਜਾਂਦਾ ਹੈ ਜੋ ਇਹਨਾਂ ਸ਼ਲੋਕਾਂ ਵਿਚ ਗੁਰੂ ਸਾਹਿਬ ਜੀ ਨੇ ਦੱਸਣ ਦਾ ਯਤਨ ਕੀਤਾ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ, ਮੈਨੂੰ ਹਜ਼ੂਰੀ ਦਾ ਨਿਆਜ਼ ਮਿਲਿਆ, ਪ੍ਰਵਾਨਗੀ ਹੋਈ, ਪਰਮੇਸ਼ਰ ਨੇ ਥਾਪੜਾ ਦਿੱਤਾ, ਨਿਹਾਲ ਕੀਤਾ। ਮਹਾਨ ਤਪਸਵੀ, ਤੇਰਾ ਜ਼ੁਹਦ, ਪਰਹੇਜ਼ਗਾਰੀ, ਸੰਜਮ, ਤਪ, ਤਪੱਸਿਆ ਸਵੀਕਾਰ। ਮੈਂ ਸਮੂਹ ਤਪੀਆਂ ਵਿਚੋਂ ਤੈਨੂੰ ਸਰਮਾਉਰ ਦਰਜਾ ਦੇਂਦਾ ਹੋਇਆ ਇਕ ਗੈਰ ਮਾਮੂਲੀ ਕੰਮ ਤੇਰੇ ਸਪੁਰਦ ਕਰਦਾ ਹਾਂ। ਇਕ ਮਾਮੂਲੀ ਹੁੰਦਾ ਹੈ, ਇਕ ਗੈਰ ਮਾਮੂਲੀ ਐਨ ਐਕਸਟਰਾ ਆਰਡੀਨਰੀ ਕੰਮ, ਜਿਸ ਨੂੰ ਨੇਪਰੇ ਚਾੜਨ ਦੀ ਮੈਨੂੰ ਪੂਰਨ ਆਸ਼ਾ ਹੈ ਕਿ ਤੁਸਾਂ ਪਰਮ ਪਰਮ ਕੋਸ਼ਿਸ਼ ਕਰੋਗੇ। ਮੈਂ ਖਾਮੋਸ਼ ਖਲੋਤਾ ਸਾਂ। ਗੁਰਦੇਵ, ਪਰਮੇਸ਼ਰ ਨੇ ਉਸ ਕੰਮ ਦਾ ਜ਼ਿਕਰ ਕਰ ਦਿੱਤਾ ਕਿ ਤੁਸਾਂ ਮਾਤਲੋਕ ਵਿਚ ਜਾਓਗੇ ਅਤੇ ਧਰਮ ਚਲਾਉਣ ਦਾ ਹਰ ਮੁਮਕਿਨ ਯਤਨ ਕਰੋਗੇ, ਧਰਮ ਵਿਰੋਧੀ ਲੋਕਾਂ ਨੂੰ ਉਪਦੇਸ਼ ਨਾਲ ਵੀ, ਅਮਲੀ ਤੌਰ ਤੇ ਵੀ, ਕਲਮ ਨਾਲ ਵੀ, ਬਚਨਾਂ ਨਾਲ ਵੀ

ਸੱਚਾ ਪਿੜ ਮੱਲੇ ਚੰਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ ਚੰਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ ਗੁਰਮੁਖ ਜਨਮ ਸਵਾਰ

0: ਬੰਦਿਆਂ ਹੋਰ ਬਿਨ ਹੋਰ ਅੰਧਾਰ ਮਹਿਲਾ ਪਹਿਲ
1: ਨਾਨਕ ਗੁਰੂ ਨੇ ਕੀਤੀ ਮਨ ਆਪਣੇ ਸੁਰਖੇਤ ਛੁੱਟੇ ਦਿਲ ਗੁਰਬਾਣੀ ਨੂੰ ਸੁਣੀਏ ਅੰਦਰ ਖੇਤ ਖੇਤ ਅੰਦਰ ਛੁੱਟੀਆਂ ਕਹੋ ਨਾਮ ਸੋਨਾ ਫਲੀ ਹੈ ਫੁਲੀ

0: ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਪਹਿਲਾ ਪਹਿਲਾ
1: ਵੱਡੀ ਵਡਾਈ ਜਾ ਵੱਡਾ ਨਾ ਵੱਡੀ ਵਡਾਈ ਜਾ ਸੱਚ ਨੀ ਆਓ ਵੱਡੀ ਵਡਾਈ ਜਾਣੇ ਚਿਲਥਾਓ ਵੱਡੀ ਵਡਾਈ ਜਾਣੇ ਅਲਾਓ।

ਕੀਤਾ ਕਰਨਾ ਸਰਬਜਾਇ ਮਹੱਲਾ ਦੂਜਾ। ਇਹ ਜਗ ਸੱਚੇ ਕੀਆ ਕੋਟੀ ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮੇ ਕਰੇ ਵਿਨਾਸ਼।

ਮੈਂ ਸੁੰਦਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਮਹਿੰਦਰ ਵੇਖੈ ਵਰਤੇ ਤਾਕੂ ਤਾਕ ਪੌੜੀ ਆਪਣੀ ਨੇ ਭੋਗ ਭੋਗ ਕਰ ਪਸਮੜ ਪੌੜ ਸਦਾਇਆ ਵੱਡਾ ਹੋਆ ਟਰੀਦਾਰ ਕਰ ਸੰਗਲ ਖਲ ਚਲਾਇਆ ਅੱਗੇ ਕਰਨੀ ਕਿਸ ਤੋਂ ਵਾਚੀਏ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪੌਦੀ ਹੁਣ ਸੁਣਿਆ ਕਿਆ ਰੁਆਇਆ

ਕਿਉਂ ਬਹੁਤ ਜਨ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

0: ਚਾਓ ਸਿੱਖ ਸਿੱਖਿਆ ਗੁਰ ਵਿਚਾਰ ਨਦਰੀ ਕਮਨ ਗਾਏ ਪਾਰ ਗੁਰੂ ਚਰਖਾ ਚੱਕੀ ਚੱਕ ਥਾਲ ਵਰੁਲੇ ਬਹੁਤ ਅਨੰਤ
1: ਲਾਟੂ ਮਧਾਨੀਆਂ ਤਨਕਾਹਾ ਪੰਕੀ ਪ੍ਰਭ ਲੈ ਨਸਾ ਸੂਏ ਚੜ ਪਵਾਈਏ ਜੰਤਰ ਨਾ

0: ਪੌੜੀ
1: ਨਾ ਉਤਰਾ ਨਿਰੰਕਾਰ ਹੈ ਨਾ ਲੈ ਨਿਰਕ ਨਜਾਈਏ ਜਿਉ ਪਿੰਡ ਸਭ ਤਿਸਦਾ ਦੇਖਾ ਜੇ ਆ ਗਵਾਈ।

0: ਬੰਦਿਆ ਪਾਸ਼ਾ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਬੇੜਾ ਪੀ ਕੁਮਿਆਰ ਫੜ ਫੜਦੇ ਇੱਟਾਂ ਪੀਆਂ ਕਰਦੀ ਕਰੇ ਪੁਕਾਰ ਜਾਜਰ ਬਦ ਕੁੜੀ ਚੱਟ ਮਹਿੰਗਿਆਰ ਨਾਨਕ ਜ਼ਿਕਰ ਤੇ ਕਰਮ ਕੀਆ ਸੋ ਜਾਣੇ ਕਰਦਾ
1: ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ ਬਿਨ ਸਤਿਗੁਰੂ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਨੂੰ ਕਰ ਪ੍ਰਗਟੀ ਆਖ ਸੁਣਾਇਆ ਸਤਿਗੁਰ ਮਿਲੇ ਇਸ ਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ

0: ਤਿਸ ਦੀ ਬਾਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਕ ਮਹਿਲਾ ਪਹਿਲਾ
1: ਲੱਖ ਨਿੱਕੀਆਂ ਕਿਵੇਂ ਆਈਆਂ ਲਖਣਾ ਪਰਮਾ ਲਗਤਾ ਬੁੱਕਰ ਤੀਰਥਾਂ ਚਾਹੇ ਜੋੜੇ ਬਣ ਲਕਸ਼ਮਣ ਚੰਗ ਰਾਮ ਰਮਿਆ ਚੁੜੇ ਬੁਰਾਣ ਲਕਸ਼ਮਤੀ ਲੱਗਿਆ ਦਿਹਾਨ ਪੜੀਏ ਪਾਠ ਪੁਰਾਣ ਜੰਕਰ ਚ ਕਰੋਣਾ ਕੀਆ ਲਿਖਿਆ ਆਉਣੇ ਜਾਣ

ਪੌੜੀ ਸੱਚਾ ਸਾਹਿਬ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਸਮਿਰ ਸਚਤਾ ਤਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

0: ਗਏ ਗੁਰਬਿੰਦ ਸੂਤਾ ਬਾਪੂ ਪੇਤਾ ਨਾ ਆਪਣਾ ਕੀਆ ਕਮਾਣਾ ਅਲਵਨ ਖਾਈ ਸਰਛਾਈ ਪਾਈ ਮੂਰਖ ਅੰਧੇ ਪਤ ਗੁਵਾਈ
1: ਫਿਰ ਨਾਮੇ ਕੀ ਥਾਈ ਨਾ ਪਾਈ ਰਹਿ ਮਾਣੀ ਮਣੀ ਮਸਾਣੀ ਅੰਧ ਜਾਣੇ ਫਿਰ ਪੈਤਾਣੀ

0: நான் நகுக்கிரேசம் ஆத்மதே கேவல
1: ਪੌੜੀ ਭਗਤ ਤੇਰੇ ਮਨ ਪਾਵਦੇ ਦਾ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਾ ਚੋਲ ਲੈਣੀ ਥਾਵਦੇ ਇੱਕ

সমরা হয়ে যান, হয়ে দান পাপ ঘটে তো হয়ে

ਠਾਗ ਜੀ ਮਿਲੇ ਤੋ ਮਸਤਕ ਲਾਈਏ, ਕੂੜਾ ਨਾਲ ਛਟੀਏ ਹੋਏ ਇੱਕ ਮਨ ਅਲਕ ਤਿਹਾਈਏ, ਫਲ ਤਵੇ ਉਪਾਈਏ ਜੇ ਵੇਹੀ ਕਾਠ ਮਾਈਏ, ਜੇ ਹੋਵੇ ਪੂਰਬ ਲਿਖਿਆ ਤਾਂ ਤੂੰ ਉਹਨਾਂ ਦੀ ਪਾਈਏ ਮਤ ਥੋੜੀ।

ਜਤਿਸ ਜਾਵੇ ਜੁਗਤ ਨੇ ਜਾਣੇ ਛੱਡ ਬਹੀ ਦਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਦੋਨਾਂ ਤੁਰਿਆ ਜਾਪੇ ਮਹੱਲਾ ਪਹਿਲਾ ਵਧੀ ਸਮਝ ਨਾਨਕਾ।

ਪੌੜੀ ਪ੍ਰਵੈ ਗੁਨਗਾਰ ਤੋਂ ਵੀ ਸਾਧਨ ਮਾਰੀ ਹੈ। ਜੇ ਅਕਾਲੇ ਕਾਰਣਾ ਤਿਵੇ ਉਹ ਨਾ ਉਪਚਾਰੀ ਹੈ, ਐਸੀ ਕਲਾ ਨਾ ਖੇਡੀ ਹੈ, ਇਧਰ ਗਿਆ ਹਾਰੀ ਹੈ।

0: ਨਾਨਕ ਮੋਖਣ ਪਾਏ
1: ਪੌੜੀ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰਮ ਦੇ ਗਿਆਨ ਅੰਜਨ ਦੀਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ

0: ਜਾਏ ਮਹਿਲਾ ਪਹਿਲਾ
1: ਪਰ ਪੁਸਤਕ ਸੰਧਿਆ ਬਾਦ ਨੂੰ ਸਿਰ ਪੂਜੋ ਸਬਕ ਸੰਭਾਲ ਮੁਖ ਫੁੜ ਬੁੱਕ ਨੂੰ ਸਾਰਮ ਤੈ ਪਾਲ ਤੇ ਹਾਲ ਵਿਚਾਰਮ ਕਰਮਾਲਾ ਦਿਵਿਆ ਲਾਟਣ ਤੋਂ ਇੱਕ ਹੋਤੀ ਬਸ ਤੋਂ ਕਰ ਤੂੰ

ਸੱਚ ਧਿਆਈਏ ਸੁੱਚ ਹੋਵੇ ਤਾਂ ਕੌਣ ਸੱਚ ਧਿਆਈਏ

ਗੁਰਚਰਨਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸੰਗਤ ਜੀਓ ਉਤਸ਼ਾਹ ਸਹਿਤ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਬਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਉੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆ ਬਖਸ਼ਿਸ਼ ਕਰਦਿਆਂ ਹੋਇਆ ਦੁਨੀਆਦਾਰੀ ਨਿਭਾਉਂਦਿਆਂ ਹੋਇਆ ਪਰਮੇਸ਼ਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਹੈ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵੀਚਾ ਇੱਕ ਵਾਹਤ ਅਤੇ ਨੇੜੇ ਦਾ ਢੰਗ ਹੈ ਸੁਚੱਜਾ ਢੰਗ ਹੈ ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਹੈ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ ਲੇਕਿਨ ਪਹਿਲਾਂ ਉਤਸ਼ਾਹ ਨਾਲ ਉਮਾਹ ਨਾਲ ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਹੈ ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਹੈ ਕਾਹਲੀ ਦਿਖਾ ਜਾਂਦਾ ਹੈ ਸੁਸਤੀ ਦਿਖਾ ਜਾਂਦਾ ਹੈ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਹੈ ਅੱਗੇ ਕਰਦੇ ਆਏ ਹਾਂ ਥੋੜੇ ਦਿਨ ਰੈਸਟ ਕਰ ਲਈਏ ਇਹ ਜੋ ਕਾਹਲੀਆਂ ਦਿਖਾਉਂਦਾ ਹੈ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ ਛਕਦੇ ਧਿਆਨ ਨਾਲ ਗੌਰ ਨਾਲ ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ ਜੀਭਾ ਕੱਟੀ ਜਾਂਦੀ ਲਹੂ ਵਗ ਜਾਂਦਾ ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ ਯੋਗ ਚਬਾਉਣਾ ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ ਹਰਾਰਤ ਤੇ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ ਤੰਦਰੁਸਤੀ ਲਈ ਚੁਸਤੀ ਲਈ ਚਲਾਕੀ ਲਈ ਅਲਰਟਪਣ ਲਈ ਸਾਵਧਾਨੀ ਲਈ ਉਹਦੇ ਵਿੱਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ

ਧਿਆਨੀ ਨਾਲ ਹਜ਼ਮ ਹੁੰਦੀ ਗਈ ਤੇ ਸ਼ਕਤੀ ਬਰਕਰਾਰ ਰਹੀ, ਇਨਸਾਨ ਤੁਰਦਾ ਫਿਰਦਾ ਰਿਹਾ, ਕਾਰੋਬਾਰ ਕਰਦਾ ਰਿਹਾ। ਇਹ ਤੇ ਮਾਦੇ ਦੀ ਗੱਲ ਹੈ ਤੇ ਨਿਤ ਸਾਡੇ ਨਾਲ ਵਾਪਰਦੀ ਹੈ। ਰੂਹਾਨੀਅਤ ਅੰਦਰ ਵੀ, ਸਪਿਰਚੁਅਲਿਜ਼ਮ ਅੰਦਰ ਵੀ, ਪਰਮਾਰਥੀ ਰਾਹ ਵਿਚ ਵੀ ਐਸੀ ਹੀ ਬਾਤ ਨਜ਼ਰ ਆਉਂਦੀ ਹੈ। ਪਹਿਲੇ ਉਤਸ਼ਾਹ ਨਾਲ, ਉਦਮ ਨਾਲ ਇਨਸਾਨ ਨੂੰ ਸੰਗਤ ਵਿਚ ਆਉਣਾ ਹੁੰਦਾ ਹੈ, ਗੁਰੂ ਘਰ ਵਿਚ ਆਉਣਾ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਵਿਚ ਆਉਣਾ ਹੈ। ਉਤਸ਼ਾਹ ਨਾਲ, ਚਾਓ ਨਾਲ, ਸਾਵਧਾਨੀ ਨਾਲ ਤੇ ਉਦਮ ਨਾਲ। ਇਸੇ ਲਈ ਸਤਿਗੁਰਾਂ ਨੇ ਅਰਸ਼ਾਦ ਫਰਮਾਏ ਨੇ, ਹੁਕਮ ਕੀਤੇ ਨੇ, ਉਦਮ ਕਰੇਂਦਿਆਂ ਜੀਵ ਤੂੰ, ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਪੁੰਚ, ਉਦਮ ਕਰੇਂਦਿਆਂ ਜੀਵ ਤੂੰ। ਇਹ ਸਭ ਕੰਮ ਸਾਵਧਾਨੀ ਨਾਲ ਨੇ। ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਨ। ਤੋ ਇਹ ਕੰਮ ਅਸਾਂ ਸਾਵਧਾਨੀ ਨਾਲ ਕੀਤਾ, ਇੱਥੇ ਹਾਜ਼ਰ ਹੋਇਆ, ਸ਼ਬਦ ਦਾ ਭੋਜਨ, ਸ਼ਬਦ ਦਾ ਲੰਗਰ ਗੁਰਦੇਵ ਨੇ ਜੋ ਦਾਤ ਬਖਸ਼ੀ ਏ, ਇਸ ਮੁੱਲ ਭੰਡਾਰੇ ਵਿਚੋਂ ਪਾਠ ਰਾਹੀਂ, ਹੁਕਮਨਾਮਿਆਂ ਰਾਹੀਂ, ਕਥਾ ਵਿਚਾਰ ਰਾਹੀਂ ਅਥਵਾ ਕੀਰਤਨ ਰਾਹੀਂ ਸਾਵਧਾਨੀ ਨਾਲ ਇਹ ਭੋਜਨ ਮਿਲਿਆ। ਰੱਬੀ ਥਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚੋਂ ਇਹ ਭੋਜਨ ਮਿਲਿਆ। ਥਾਲ ਵਿਚ ਤਿੰਨ ਵਸਤੂ ਪਈ ਓ, ਥਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ, ਥਾਲ ਵਿਚ ਤਿੰਨ ਵਸਤੂ ਪਈ ਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪੈਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ। ਪਰ ਇਹ ਸਭ ਕੁਝ ਸਾਵਧਾਨੀ ਨਾਲ ਕਰਨਾ, ਜੇ ਕੋ ਖਾਵੈ, ਜੇ ਕੋ ਪਹੁੰਚੈ, ਤਿਸ ਕਾ ਹੋਏ ਉਧਾਰੋ। ਸਾਵਧਾਨੀ ਤੋਂ ਮੁਰਾਦ ਏ ਕੀਰਤਨ ਕਰਨ ਵਾਲੇ ਨੂੰ ਵੀ ਹਾਜ਼ਰ ਰਹਿਣਾ ਪਵੇਗਾ ਅਤੇ ਸੁਣਨ ਵਾਲਿਆਂ ਨੂੰ ਵੀ ਹਾਜ਼ਰੀ ਦੇਣੀ ਪਵੇਗੀ, ਸਾਵਧਾਨ ਹੋਣਾ ਪਵੇਗਾ। ਫਿਰ ਕੀ ਏ, ਗੁਰਦੇਵ ਕਹਿੰਦੇ ਨੇ ਫਿਰ ਆਪੇ ਸ਼ਕਤੀ ਬਖਸ਼ਿਸ਼ ਅਨਾਇਤ ਤੇ ਕਰਮ ਹੁੰਦਾ ਰਹੇਗਾ। ਹੱਸਦਿਆਂ, ਖਲੰਦਿਆਂ, ਪਹਿਨਦਿਆਂ, ਖਾਵੰਦਿਆਂ ਉਹ ਫਿਰ ਆਪੇ ਕੰਮ ਚੱਲਦਾ ਰਹੇਗਾ, ਵਿੱਚ ਹੋਵੇ ਮੁਕਤ। ਜੇ ਕੋ ਖਾਵੈ, ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰ। ਇਹ ਆਤਮਕ ਜ਼ਿੰਦਗੀ ਵਾਸਤੇ ਅਸ਼ ਜ਼ਰੂਰੀ ਵਸਤੂ ਗੁਰੂ ਸਾਹਿਬ ਜੀ ਕਹਿੰਦੇ ਨੇ, ਇਸ ਤੇ ਛੱਡਿਆ ਜਿਉ ਜਲ ਬਲ ਜਾਂਦਾ ਹੈ। ਮੈਂ ਤਜਰਬਾ ਕਰ ਵੇਖਿਆ, ਐਸਾ ਕਰਦਿਆਂ ਹੀ ਜ਼ਿੰਦਗੀ ਹੈ, ਗਾਫਲੀ ਵਿਚ ਮੌਤ ਤੋਂ ਵੀ ਬਦਤਰੀਨ ਦਸ਼ਾ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾ। ਕਬੀਰ ਸਾਹਿਬ ਕਹਿੰਦੇ ਨੇ, ਜਬ ਲਗ ਧਾਗਾ ਬਾਹੋ ਬੇਹੀ। ਇਸ ਅਸਨਾ ਵਿਚ ਵੀ ਮੈਨੂੰ ਜੇ ਨਲਪੀ ਚੋਂ ਅੰਦਰ ਨੂੰ ਧਾਗਾ ਖਿੱਚਦਾ ਹਾਂ, ਇਸ ਅਸਨਾ ਵਿਚ ਵੀ ਗਾਫਲੀ ਹੋ ਜਾਏ ਪਰਮੇਸ਼ਰ ਤੋਂ, ਤਾਂ ਮੈਂ ਉਸ ਨੂੰ ਮੌਤ ਹੀ ਸਮਝਦਾ ਹਾਂ। ਜਬ ਲਗ ਧਾਗਾ ਬਾਹੋ ਬੇਹੀ, ਤਬ ਲਗ ਵਿਸਰੇ ਰਾਮ ਸੁਨੇਹੀ। ਤੇ ਵਿਸਰ ਨਾਲ ਮਰ ਜਾਓ ਤਾਂ ਗੁਰੂ ਕਿਰਪਾ ਕਰੇ ਅਸੀਂ ਸਾਵਧਾਨੀ ਨਾਲ ਮਹਾਰਾਜ ਦੇ ਚਰਨਾਂ ਵਿਚ ਆਉਂਦੇ ਰਹੀਏ। ਤੇ ਫਿਰ ਭਾਵੇਂ ਬੇਧਿਆਨੀ ਨਾਲ ਹੀ, ਜਿਵੇਂ ਬੁਰਕੀਆਂ ਹਜ਼ਮਾਉਂਦੀਆਂ ਤੇ ਤਾਕਤਾਂ ਦਿੰਦੀਆਂ ਨੇ, ਕੰਮ ਕਰਦੇ ਰਹੀਏ ਤੇ ਉਹ ਜੋ ਦਾਤ ਪ੍ਰਾਪਤ ਹੋਈ ਹੈ ਉਹਦੀ ਸੇਧ, ਉਹਦੀ ਗਾਈਡੈਂਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲੀ ਰਹੇਗੀ। ਤਿਆਗਣਾ ਨਹੀਂ ਹੈ, ਲੱਗੇ ਰਹਿਣ ਦਾ ਮਤਲਬ ਹੈ, ਜੇ ਕੋ ਖਾਵੈ, ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਗੁਰੂ ਸਾਹਿਬ ਜੀ ਦਾ ਅਹਿਦ ਹੈ, ਪੈਮਾਨ ਹੈ, ਵਾਅਦਾ ਹੈ, ਇਕਰਾਰ ਹੈ, ਜੇ ਕੋ ਖਾਵੈ, ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹੀਂ ਆਈ, ਨਿਤ ਨਿਤ ਰੱਖੋ ਉਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਮ ਬ੍ਰਹਮ ਪਸਾਰੋ।

ਉਤਰੇ ਪਲਾਣੇ ਪੌਣ ਵੀ ਰੰਗੀਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਿਰ ਪਸਾਰਿਆ ਚੀਜ ਕਰਨ ਮਨ ਭਾਵ ਦੇਰ ਬੁਝਣ ਆਈ ਹਾਰਿਆ ਕਰ ਫਰਮੈ ਸਿਖਾਇਆ ਵੇਖ ਮਹਿਲ ਤੁਮਨ ਵਸਾਰਿਆ।

ਸਭ ਕੋ ਆਖਿਆ ਆਪਣਾ ਲਿਖਣਾ ਇਸ ਦਿਨ ਕੱਢਿਆ ਹੈ ਕਿਤਾਬ ਆਪਣਾ ਫੇ ਲਿਖਾ ਸੰਡਿਆ ਹੈ ਜਾ ਰਹਿਣਾ ਨਹੀਂ ਅੱਜ ਤੱਕ ਤਾਂ ਕੈਦਗਾਰ ਬਣਿਆ ਹੈ ਮੰਦਾ ਕਿਸੇ ਨੇ ਆਖਿਆ।

ਪਾਈਆ ਸੁਸਾ ਸਮਾਲੀਐ ਜਿਤ ਕੀਤਾ ਪਾਇਆ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਐ ਮੰਦਾ ਮੂਲ ਲੱਗੀ ਚਾਹੀਦੇ ਲੰਮੇ ਨਜ਼ਰ ਨਿਹਾਲੀਐ ਜੋ ਸਹਿਬ ਨਾਲ ਨਹਾਰੀਐ ਤੇ ਵਿਹਾ ਪਾਸਾ ਢਾਲੀਐ ਕਿਸਲਾ ਉਪਰ ਗਾਲੀਐ ਸ੍ਰੀ ਵਾਹਿਗੁਰੂ।

ਪੌੜੀ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਗੁਰੀ ਕਿਉਂ ਕਾਲੀਏ ਮੰਦਾ ਮੂੰਹ ਨਾ ਕੀਤੀ ਦੇ ਲੰਮੀ ਨਦ ਨਿਹਾਲੀਏ ਨਾ ਨਹਾਰੀਏ ਤੇ ਵਿਆਹ ਪਾਸਾ ਢਾਲੀਏ।

ਜਿਹੜੇ ਅਸੀਂ ਛੋਟੇ ਛੋਟੇ ਸੁਰਾਂ ਲਾਉਂਦੇ ਹਾਂ ਵਿੱਚ, ਉਹਦੇ ਕਈ ਤਰ੍ਹਾਂ ਦੇ ਨਾਮਸ ਹੁੰਦੇ ਆ ਥਿਊਰੀ ਦੇ ਵਿੱਚ। ਜਿਹੜੇ ਗਮਕ ਹੈ ਬੜਾ ਭਾਰਾ ਹੈ, ਜਿੱਦਾਂ ਧੀਰ, ਜਿੱਦਾਂ ਇਹਨੂੰ ਗਮਕ ਕਹਿੰਦੇ ਆ ਵੈਸੇ, ਉਹ ਬੜਾ ਭਾਰਾ ਹੈ। ਜਿੱਦਾਂ ਆਪਾਂ ਬੜੇ ਮੋਟਾ ਤੇਗਾਂ ਲਾ ਕੇ ਝਟਕਾ ਮਾਰਦਾ, ਉਹ ਭਾਰਾ ਹੁੰਦਾ ਨਾ, ਦੋਨੋਂ ਹੱਥਾਂ ਨਾਲ ਫੜ ਕੇ ਲੜਦੇ ਆ ਤੇਗਾਂ ਨਾਲ। ਲੇਕਿਨ ਜਿਹੜੇ ਹਲਕੇ ਹੁੰਦੇ ਆ ਨਾ, ਹੈ ਨਾ, ਹਲਕੇ ਵਾਲੇ ਉਹ ਥੋੜਾ ਤੇਜ਼ ਜਾਂਦੇ ਆ। ਜਿੱਦਾਂ ਕਮੰਦ ਕੋਰੜਾ ਦੇਖਿਆ ਹੋਇਆ ਨਾ, ਇਟਸ ਅ ਲੌਂਗ ਚੇਨ ਵਿਦ ਅ ਸਪਾਈਕ ਬਾਲ ਐਟ ਦੀ ਐਂਡ ਐਂਡ ਯੂ ਆਰ ਹੋਲਡਿੰਗ ਦ ਮੈਟਲ ਹੈਂਡਲ, ਉਹ ਬੜੇ ਤੇਜ਼ ਚੱਲਦੇ ਆ, ਉਹ ਲਾਈਟ ਹੁੰਦੇ। ਜਿੱਦਾਂ ਆਪਾਂ ਅੰਤਰਾ ਵਿੱਚ ਬੋਲਦੇ ਹਾਂ ਨਾ,

ਛੋਟੇ ਛੋਟੇ ਪੀਸ ਜਿਹੜੇ ਹੈਗੇ ਉਹ ਸ਼ਸਤਰਾਂ ਦੇ ਚਾਲ ਦਿਖਾਉਂਦੇ ਆ। ਅਸੀਂ ਸ਼ਸਤਰ ਦੇ ਪੂਜੇ ਕਰ ਰਹੇ ਹਾਂ ਹੁਣ। ਇਹ ਸ਼ਸਤਰ ਨਾਮ ਮਾਲਾ ਹੈ, ਅਸੀਂ ਸ਼ਸਤਰਾਂ ਦੇ ਗਿਣਦੇ ਹਾਂ, ਉਹਦੇ ਨਮਸਕਾਰ ਕਰਦੇ ਹਾਂ। ਇਹ ਹੀ ਹਮਾਰਾ ਪੀਰ। ਬਸ ਮਾਫ ਕਰਨਾ ਵੀ ਮੈਂ ਸ਼ਬਦ ਰੁਕ ਲਿਆ, ਪਰ ਮੈਂ ਥੋੜਾ ਸ਼ੇਅਰ ਕਰਨਾ ਚਾਹ ਰਿਹਾ ਜਿਹੜਾ ਆਨੰਦ ਸਾਨੂੰ ਆ ਰਿਹਾ ਸੀ ਰਿਆਜ਼ ਦੇ ਵਿੱਚ, ਥੋੜਾ ਤੁਹਾਨੂੰ ਪਤਾ ਲੱਗ

ਸਰਬੱਤ ਸੰਗਤ ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦਾ ਪਾਵਨ ਸ਼ਬਦ ਜੋ ਕਵਿਤ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਦਸਮ ਗ੍ਰੰਥ ਦੇ ਵਿੱਚ, ਪਾਤਸ਼ਾਹ ਜੀ ਦਾ ਇਹ ਪਾਵਨ ਕਵਿਤ ਜੋ ਗੁਲਦਸਤੇ ਦੇ ਰੂਪ ਵਿੱਚ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਰਾਗਾਂ ਦਾ ਗੁਲਦਸਤਾ ਉਚਾਰਨ ਕੀਤਾ ਹੈ ਕਿ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਇਸ ਗੁਲਦਸਤੇ ਦੇ ਵਿੱਚ, ਰਾਗਾਂ ਦੀ ਉਸਤਤ ਕੀਤੀ ਹੈ, ਰਾਗਾਂ ਦੀ ਸਿਫਤ ਕੀਤੀ ਹੈ। ਆਓ ਸੰਗੀਤ ਨੂੰ ਜਾਣਨ ਵਾਲੇ ਜੋ ਸਰੋਤੇ ਹਨ ਬੜੇ ਪਿਆਰ ਦੇ ਨਾਲ ਸਮਝਣਗੇ, ਇਸ ਨੂੰ ਬੜੇ ਪਿਆਰ ਦੇ ਨਾਲ ਸ਼ਰਵਣ ਕਰਨਗੇ। ਪਾਤਸ਼ਾਹ ਜੀ ਨੇ ਆਪ ਰਾਗ ਗਾਇਨ ਕੀਤੇ ਨੇ, ਆਪ ਰਾਗ ਬਾਣੀ ਵਿੱਚ ਦਰਜ ਕੀਤੇ ਨੇ ਅਤੇ ਪਾਤਸ਼ਾਹ ਜੀ ਨੇ 235 ਰਾਗ ਦਸਮ ਗ੍ਰੰਥ ਵਿੱਚ ਉਚਾਰਨ ਕੀਤੇ ਹਨ, ਜੋ ਪਾਤਸ਼ਾਹ ਜੀ ਨੇ ਆਪ ਤਾਨਪੁਰੇ ਦੇ ਨਾਲ ਗਾਇਨ ਕੀਤੇ ਹਨ, ਜੋ ਪਾਤਸ਼ਾਹ ਜੀ ਨੇ ਆਪ ਕੀਰਤਨ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਤੋ ਸਤਸੰਗ ਜੀ ਆਓ ਸ਼ਰਵਣ ਕਰੋ। ਪਾਤਸ਼ਾਹ ਜੀ ਨੇ ਇਹ ਗੁਲਦਸਤਾ ਬਸੰਤ ਰਾਗ ਤੋਂ ਆਰੰਭ ਕੀਤਾ ਹੈ। ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਸੰਤ ਰਾਗ ਹਿੰਡੋਲ ਰਾਗ ਭੈਰੋ ਰਾਗ, ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਾਜਤ ਹੈ ਲਲਤਾ ਕੇ ਸਾਥ ਹਵੈ ਤਨਾਸ਼ਰੀ, ਮਾਲਵਾ ਕਲਿਆਣ ਅਰਮਾਲ ਕੌਂਸ ਮਾਰੂ ਰਾਗ, ਬਨ ਮੇ ਬਜਾਵੇ ਕਾਨ ਮੰਗਲ ਨਿਵਾਸਰੀ, ਸੁਰੀ ਔਰ ਅਸਰੀ ਉਪੰਗੀ ਜਾਂ ਹੋਤੀ ਤਹਾਂ, ਧੁਨ ਕੇ ਸੁਨੋ ਤੇ ਪੇ ਨਾ ਰਹੀ ਸੁਧ ਜਾਸਰੀ, ਕਹੇ ਇਉਂ ਦਾਸਰੀ ਸੋ ਐਸੀ ਬਾਜੀ ਬੰਸਰੀ, ਮੇਰੇ ਜਾਣੇ ਜਾਮੈ ਸਭ ਰਾਗ ਕੋ ਨਿਵਾਸਰੀ। ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਨੇ ਬੰਸਰੀ ਤੇ ਇਹ ਰਾਗ ਵਜਾਏ ਨੇ ਤੇ ਕਿਸਾ ਰਾਗ ਦੀ ਕਸ਼ਿਸ਼ ਦੇ ਨਾਲ, ਰਾਗ ਦੀ ਖਿੱਚ ਦੇ ਨਾਲ ਬਨਾਂ ਦੇ ਪਸ਼ੂ ਪੰਛੀ ਵੀ ਮਸਤ ਹੋ ਗਏ। ਪਾਤਸ਼ਾਹ ਜੀ ਨੇ ਰਾਗ ਦੀ ਸਿਫਤ ਕੀਤੀ ਹੈ, ਸਲਾਹਣਾ ਕੀਤੀ ਹੈ। ਤੋ ਸਤਸੰਗ ਜੀ ਆਓ ਬੜੇ ਪਿਆਰ ਦੇ ਨਾਲ ਸ਼ਰਵਣ ਕਰਨਾ। ਇਸ ਗੁਲਦਸਤੇ ਵਿੱਚ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ ਕਿ ਜਦੋਂ ਕ੍ਰਿਸ਼ਨ ਜੀ ਬੰਸਰੀ ਤੇ ਰਾਗ ਵਜਾਏ ਨੇ ਤੇ ਗੋਪੀਆਂ ਨੂੰ ਸਖੀਆਂ ਨੂੰ ਪੁੱਛਦੇ ਨੇ, ਇਹ ਦਾਸੀ ਇਹ ਰਾਗ ਕਿਸ ਤਰ੍ਹਾਂ ਦੇ ਵੱਜੇ ਹਨ, ਤੇ ਦਾਸੀਆਂ ਕਹਿੰਦੀਆਂ, ਪ੍ਰਭੂ ਜੀ ਭਗਵਾਨ ਜੀ ਰਾਗ ਬਹੁਤ ਸੁੰਦਰ ਵੱਜੇ ਹਨ, ਬਹੁਤ ਮਿਠਾਸ ਦੇ ਨਾਲ ਆਪ ਜੀ ਨੇ ਰਾਗ ਵਜਾਏ ਹਨ। ਤੋ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਆਨੰਦਿਤ ਹੋ ਕੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਰਾਗ ਦੀ ਸ਼ਿਫਤ ਕਰਦੇ ਨੇ, ਉਸਤਤ ਕਰਦੇ ਨੇ। ਆਹ ਬੜੇ ਪਿਆਰ ਦੇ ਨਾਲ ਇਹ ਗੁਲਦਸਤਾ ਜੋ ਪੁਰਾਤਨ ਹੈ, ਇਹੋ ਜਿਹੇ ਗੁਲਦਸਤੇ ਆਮ ਅਪ੍ਰਚਲਿਤ ਹਨ, ਆਮ ਨਹੀਂ ਗਾਏ ਜਾਂਦੇ। ਤਾਂ ਆਹ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਦੇ ਚਰਨਾਂ ਵਿੱਚ ਸ਼ਰਧਾ ਸਹਿਤ ਭੇਟ ਕਰਨ ਲੱਗੇ ਹਾਂ। ਬੜੇ ਪਿਆਰ ਨਾਲ ਸਰਵਣ ਕਰੋ।

ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਰਾਗ ਉਚਾਰਨ ਕੀਤੇ ਹਨ ਉਸੇ ਤਰ੍ਹਾਂ ਇਹ ਰਾਗਾਂ ਦਾ ਸਰੂਪ ਹੈ। ਆਓ ਬੜੇ ਸ਼ਰਧਾ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਚਰਨਾਂ ਤੇ ਸ਼ੀਸ ਨਵਾਈਏ, ਕਿਉਂਕਿ ਪਾਤਸ਼ਾਹ ਜੀ ਨੇ ਦੇਖੋ ਇੰਨੇ ਇੰਨੇ ਸੁੰਦਰ ਰਾਗ ਉਚਾਰਨ ਕੀਤੇ ਹਨ। ਪਾਤਸ਼ਾਹ ਜੀ ਕਿੰਨਾ ਪਿਆਰ ਕਰਦੇ ਸਨ ਰਾਗਾਂ ਦੇ ਨਾਲ, ਕਿੰਨੀ ਲਗਨ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ, ਰਾਗਾਂ ਦੀ ਸ਼ਿਫਤ ਕੀਤੀ ਹੈ। ਆਓ ਸਾਡੀ ਹਾਜ਼ਰੀ ਅੱਜ ਦੀ ਪ੍ਰਵਾਨ ਹੋਵੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਪਾਵਨ ਗੁਲਦਸਤਾ ਬੜੇ ਪਿਆਰ ਨਾਲ ਸਰਵਣ ਕਰੋ। ਲਲਿਤ ਰਾਗ ਕਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਚਲਾਉਂਦੇ ਨੇ ਬਾਣੀ ਵਿੱਚ ਬੜੇ ਪਿਆਰ ਨਾਲ ਸਰਵਣ।

ਬਾਜਤ ਬਸੰਤ ਅਰ ਪੈਰ ਵਹੇ ਡੋਲ ਰਾਗ। ਇਹ 11 ਰਾਗਾਂ ਦਾ ਗੁਲਦਸਤਾ, 11 ਰਾਗ ਇਕੱਠੇ ਆਪ ਜੀ ਨੇ ਸ਼ਰਨ ਕੀਤੇ ਹਨ, ਜੋ ਕਿ ਗਾਇਨ ਵਿੱਚ ਇਹ ਬਹੁਤ ਕਠਿਨ ਹਨ। ਸਤ ਆਪ ਸੰਗਤ ਦੀ ਆਸ਼ੀਰਵਾਦ ਸਦਕਾ ਏ ਮਿਹਨਤ ਕਰਕੇ ਇਹੋ ਜਿਹੀਆਂ ਚੀਜ਼ਾਂ ਜੋ ਗਾਇਨ ਕੀਤੀਆਂ ਜਾਂਦੀਆਂ ਹਨ। ਤੋ ਸਤਿ ਜੀ, ਇਹ ਸ਼ਵਰਾਂ ਦਾ ਮਿਲਾਪ ਹੈ, ਜੋ ਸੱਤ ਸ਼ਵਰਾਂ ਨੂੰ ਗੁਰੂਆਂ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਸਾਰੇ ਗੁਰੂ ਸਾਹਿਬਾਂ ਨੇ ਸੱਤ ਸ਼ਵਰਾਂ ਦੇ ਵਿੱਚ ਗਾਇਆ ਹੈ। ਤੋ ਸ਼ਰੰਦੇ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨਾਂ ਸੱਤ ਸ਼ਵਰਾਂ ਵਿੱਚ ਕੀਰਤਨ ਕੀਤਾ, ਸਾਰੇ ਗਾਵਾਂ ਪਾ ਦਾ ਨੀਸਾ, ਇਹ ਸੱਤ ਸ਼ਵਰ। ਤੋ ਇਹਨਾਂ ਸ਼ਵਰਾਂ ਨੂੰ ਗੁਣੀ ਜਨਾਂ ਨੇ, ਵਿਦਵਾਨ ਲੋਕਾਂ ਨੇ, ਰਿਸ਼ੀਆਂ ਨੇ, ਮੁਨੀਆਂ ਨੇ, ਪੀਰਾਂ ਪੈਗੰਬਰਾਂ ਨੇ, ਸਾਰਿਆਂ ਨੇ ਇਹਨਾਂ ਸੱਤ ਸ਼ਵਰਾਂ ਨੂੰ ਗਾਇਆ। ਇੱਕ ਵਿਦਵਾਨ ਨੇ ਬਹੁਤ ਹੀ ਸੁੰਦਰ ਲਿਖਿਆ ਹੈ, ਇਹ ਸੱਤ ਸੁਰਾਂ ਸਾਨੂੰ ਕਿੱਥੋਂ ਮਿਲੀਆਂ ਹਨ? ਪੰਛੀਆਂ ਦੀ ਆਵਾਜ਼ ਤੋਂ ਸੱਤ ਸੁਰਾਂ ਸਾਨੂੰ ਪ੍ਰਾਪਤ ਹੋਈਆਂ। ਸਭ ਤੋਂ ਪਹਿਲਾਂ ਜਦੋਂ ਵਿਦਵਾਨਾਂ ਨੇ ਸਾਜ ਸੁਰ ਲੱਭਿਆ ਹੈ, ਤੇ ਸਾਜ ਸੁਰ ਕਿੱਥੋਂ ਮਿਲਿਆ? ਉਹਨਾਂ ਕਹੇ, ਮੋਰ ਹੂੰ ਕੀ ਬਾਣੀ ਕੋ ਸੁਧਾਰ ਖਰਜ ਬੰਧਿਓ। ਜਦੋਂ ਮੋਰ ਬੋਲਿਆ ਜੰਗਲ ਦੇ ਵਿੱਚ, ਤੇ ਉਹਨਾਂ ਨੇ ਮੋਰ ਦੀ ਆਵਾਜ਼ ਨੂੰ ਸਾਜ ਸੁਰ ਮੰਨ ਲਿਆ, ਸਾ ਬੰਨ ਦਿੱਤਾ। ਮੋਰ ਹੂੰ ਕੀ ਬਾਣੀ ਕੋ ਸੁਧਾਰ ਖਰਜ ਬੰਧਿਓ, ਚਾਤਰਕ ਕੀ ਆਵਾਜ਼ ਸੇ ਰਿਖਬ ਸੁਰ ਭਰੀ ਹੈ। ਜਦੋਂ ਚਾਤਰ ਕਪਪੀਆ ਬੋਲਿਆ ਤੇ ਰੇ ਸੁਰ ਲੱਗਿਆ, ਤੇ ਵਿਦਵਾਨਾਂ ਨੇ ਰੇ ਬੰਨ ਲਿਆ, ਇਹ ਰੇ ਬਣ ਗਈ ਸਾ ਰੇ। ਚਾਤਰ ਕੀ ਆਵਾਜ਼ ਸੇ ਰਿਖਬ ਸੁਰ ਭਰੀ ਹੈ, ਅਜਾ ਕੀ ਆਵਾਜ਼ ਸੇ ਗੰਧਾਰ ਕਾ ਉਚਾਰ ਕੀਓ। ਅਜਾ ਮੈਨੇ ਭੇਡ ਹੈ, ਜਦੋਂ ਭੇਡ ਬੋਲਦੀ ਤੇ ਗਾ ਸੁਰ ਲੱਗਦਾ ਹੈ। ਅਜਾ ਕੀ ਆਵਾਜ਼ ਸੇ ਗੰਧਾਰ ਕਾ ਉਚਾਰ ਕੀਓ, ਕੂੰਜ ਕੇ ਕੁਰਲਾਪ ਸੇ ਮੱਧਮ ਸੁਰ ਭਰੀ ਹੈ। ਜਦੋਂ ਕੂੰਜ ਕਰਲਾਉਂਦੀ ਹੈ ਤੇ ਮੱਧਮ ਸੁਰ ਲੱਗਦਾ ਹੈ, ਮਾਨ ਸੁਰ ਲੱਗਦਾ ਹੈ। ਕੂੰਜ ਕੇ ਕੁਰਲਾਪ ਸੇ ਮੱਧਮ ਸੁਰ ਭਰੀ ਹੈ, ਕੋਇਲ ਹੂੰ ਕੀ ਕੂਕ ਹੂੰ ਤੇ ਪੰਚਮ ਬਣਾਇਓ ਵਿਦ। ਜਦੋਂ ਅੰਬ ਦੀ ਡਾਲੀ ਤੇ ਬੈਠ ਕੇ ਕੋਇਲ ਕੂਕਦੀ ਹੈ ਤੇ ਫਿਰ ਪੰਚਮ ਸੁਰ ਲੱਗਦਾ ਹੈ, ਕੋਇਲ ਹੂੰ ਕੀ ਕੂਕ ਹੂੰ ਤੇ ਪੰਚਮ ਬਣਾਇਓ ਵਿਦ। ਦਾਦਰ

ਕੀ ਫਤਿਹ। ਸ਼੍ਰੀ ਭਗਤ ਜੀ ਸਹਾਈ ਵਾਰ, ਸ਼੍ਰੀ ਭਗਤ ਜੀ ਕੇ ਪਾਤਸ਼ਾਹੀ ਦਸਵੇਂ, ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਣ ਧਿਆਇ, ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ, ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਤੇ ਆਈ ਆ ਜਿਸ ਡਿਠਾ ਸਭ ਦੁੱਖ ਜਾਏ, ਏ ਬਹਾਦਰ ਸਿਮਰਾਇਆ ਘਰ ਨਿਧਿਆਈ ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ, ਦਸਾਂ ਪਾਤਸ਼ਾਹਾਂ ਦੀ ਜੋਤ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਨ

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ।